ਤਾਂ ਮੇਰਾ ਅੱਜ ਜੀ ਕਰਦਾ ਜੀ ਕਰਦਾ ਕਪਤਾਨ ਹਾਂ ਦੇ ਜਲਸੇ ਤੇ ਨੱਚਣੇ ਦਾ ਮੇਰਾ ਅੱਜ ਜੀ ਕਰਦਾ ਕਪਤਾਨ ਹਾਂ ਦੇ ਜਲਸੇ ਤੇ ਨੱਚਣੇ ਦਾ ਮੇਰਾ ਅੱਜ ਜੀ ਕਰਦਾ ਕਪਤਾਨ ਹਾਂ ਦੇ ਜਲਸੇ ਤੇ ਨੱਚਣੇ ਦਾ ਮੇਰਾ ਅੱਜ ਜੀ ਕਰਦਾ ਕਪਤਾਨ ਹਾਂ ਦੇ ਜਲਸੇ